ਗੁਰਮੀਤ ਕੌਰ, ਜਗਪ੍ਰੀਤ ਸਿੰਘ, ਮਨਪ੍ਰੀਤ ਕੌਰ, ਕਰਮਜੀਤ ਸਿੰਘ, ਚਰਨਜੀਤ ਕੌਰ, ਮਨਕਿਰਤ ਕੌਰ, ਗੁਰਸੀਰਤ ਕੌਰ ਔਰ ਗੁਰਪ੍ਰਤਾਪ ਸਿੰਘ ਨੇ। ਨਾਈਵਾਲਾ ਜ਼ਿਲ੍ਹਾ ਹਨੂਮਾਨਗੜ੍ਹ ਸੇ ਵੇਦ ਮਿੱਡਾ ਔਰ ਅਲਕਾ ਮਿੱਡਾ ਨੇ। ਪਟੇਲ ਨਗਰ ਮਲੋਟ ਸੇ ਡਾਕਟਰ ਰਮੇਸ਼ ਕੁਮਾਰ ਜਾਜੋਰੀਆ, ਗੀਤਾ ਰਾਣੀ, ਗਗਨਦੀਪ, ਆਰਜੂ ਔਰ ਗੁੱਡੂ ਨੇ। ਰਤਲਾਮ ਮੱਧ ਪ੍ਰਦੇਸ਼ ਸੇ ਜਗਦੀਸ਼ ਧਾਕੜ, ਸ਼੍ਰੀਮਤੀ ਰੰਜੂਬਾਈ ਧਾਕੜ, ਯੁਵਰਾਜ ਸਿੰਘ ਔਰ ਸ਼ਿਵਾਂਗੀ ਧਾਕੜ ਨੇ। ਜੋਰਾਵਰਪੁਰਾ ਸੇ ਮਾਂਗੀ ਲਾਲ, ਕਵਿਤਾ ਔਰ ਰੇਨੂ ਨੇ। ਅੰਬਾਲਾ ਸੇ ਰਵੀ ਕੁਮਾਰ ਰਾਹੁਲ, ਰਣਜੀਤ ਕੌਰ, ਜੈਪ੍ਰਕਾਸ਼, ਪ੍ਰਿਯੰਕਾ, ਮੰਨਤ, ਗੁਰਕਿਰਤ ਔਰ ਗੁਰਸ਼ਬਦ ਸਿੰਘ ਨੇ। ਕਲਿਆਣ ਮੁੰਬਈ ਸੇ ਕਿਸ਼ੋਰ ਹਿਵਰਾਲੇ, ਸੁਜਾਤਾ ਹਿਵਰਾਲੇ ਔਰ ਪ੍ਰਤੀਕ ਹਿਵਰਾਲੇ ਨੇ। ਚੌਟਾਲਾ ਹਰਿਆਣਾ ਸੇ ਦਾਰਾ ਪੰਡਿਤ, ਸੰਜੈ ਸ਼ਰਮਾ ਔਰ ਪ੍ਰਿਯੰਕਾ ਸ਼ਰਮਾ ਨੇ। ਗਾਉਂ ਥੋਬ ਤਹਿਸੀਲ ਓਸੀਆ ਸੇ ਸ਼੍ਰੀ ਰਾਮ ਜਾਣੀ ਔਰ ਗਰਵਿਤ ਜਾਣੀ ਨੇ। ਗਾਉਂ ਧੁੰਧਾੜਾ ਓਸੀਆ ਸੇ ਗਣੇਸ਼ ਮੇਘਵਾਲ, ਚੰਪਾ ਮੇਘਵਾਲ, ਮਧੂਬਾਲਾ, ਵਿਵੇਕ ਔਰ ਪਿਊਸ਼ਾ ਮੇਘਵਾਲ ਨੇ। ਆਈਏ ਸੁਣਤੇ ਹੈਂ ਆਪਕੀ ਪਸੰਦ ਕਾ ਯੇ ਗੀਤ ਫਿਲਮ ਪ੍ਰੇਮ ਰੋਗ ਸੇ।

ਜਿਨ੍ਹਾਂ ਦਾ ਕੋਈ ਨਾਂ ਹੀ ਨਹੀਂ। ਪੰਜਾਬੀ ਦਾ ਹੀ ਇੱਕ ਡਰਾਮਾ ਹੈ ਰਿਸ਼ਤਿਆਂ ਦਾ ਕੀ ਰੱਖੀਏ ਨਾਂ। ਅਸਲ ਵਿੱਚ ਜਦਣ ਕਿਸੇ ਨਾਲ ਪਿਆਰ ਥੀਂਦਾ ਹੈ ਨਾ ਤਾਂ ਸਮਝ ਹੀ ਕੋਈ ਨਹੀਂ ਆਉਂਦਾ ਕਿ ਇਹ ਰਿਸ਼ਤੇ ਕੀ ਬਣ ਵੰਜਣ। ਛੁਹੇਰ ਸਚੇਂਦੀ ਹੈ ਕਿ ਉਸ ਦਾ ਪਿਆਰ ਬਸ ਉਸ ਨਾਲ ਠੀਕ ਗਿਆ, ਪਿਆਰ ਕੀਤਾ ਨਹੀਂ ਵੈਂਦਾ। ਉਹ ਉਸ ਕੋ ਬਹੁ ਪਿਆਰ ਕਰੇਂਦੀ ਹੈ, ਪਰ ਇਹ ਸਮਝ ਕੋ ਨਹੀਂ ਆਉਂਦਾ ਕਿ ਉਸ ਕੋ ਕੇ ਕਹਿ ਕੇ ਬੁਲਾਵੇ। ਇਸ ਕੋ ਡੇਦੇ ਹੋਏ ਮੇਕੋ ਇੱਕ ਬਹੁ ਪਿਆਰਾ ਗੀਤ ਚੇਤੇ ਆਉਂਦਾ ਪਿਆ ਹੈ, ਕੀ ਕਹਿ ਕੇ ਬੁਲਾਵਾਂ ਤੈਨੂੰ ਕਿ ਤੂੰ ਮੇਰਾ ਕੀ ਲੱਗਣਾ। ਗਾਉਣ ਵਿੱਚ ਬਹੁ ਕਲਾਕਾਰੀ ਨਾਲ ਪੇਸ਼ ਕੀਤਾ ਹੈ ਸਰਵਜੀਤ ਨੇ। ਚਸ ਗਿਨੋ ਇਸ ਗੀਤ ਦੀ।

ਤੁਸੀਂ ਸਰਵਜੀਤ ਦੀ ਆਵਾਜ਼ ਵਿੱਚ ਸੁਣਦੇ ਪਏ ਹੋਵੇ। ਗੀਤਕਾਰ ਹਨ ਸੋਹਣ ਸਿੰਘ ਮੀਸ਼ਾ। ਪ੍ਰੋਗਰਾਮ ਨੂੰ ਅੱਗੋਂ ਵਧਾਉਂਦੇ ਹੋਏ ਗੱਲ ਕਰਦੇ ਹਾਂ ਪੰਜਾਬ ਦੀ ਲੋਕ ਕਲਾ ਫੁਲਕਾਰੀ ਦੀ। ਕਢਾਈ ਤੇ ਕਸੀਦਾਕਾਰੀ ਦਾ ਸਿਖਰ ਰੂਪ ਹੈ ਫੁਲਕਾਰੀ, ਤੇ ਗਰਾਵਾਂ ਵਿੱਚ ਵਿਹੜੇ ਵਿੱਚ ਬੈਠੀਆਂ ਫੁਲਕਾਰੀ ਕਢੇਂਦੀਆਂ ਛੂਹੇ

ਚਾਦਰਾਂ ਕਿੰਨੀਆਂ ਸੋਹਣੀਆਂ ਲੱਗਦੀਆਂ ਹਨ। ਖੱਦਰ ਦੇ ਕੱਪੜੇ ਤੇ ਲਾਲ, ਪੀਲੇ, ਸੰਤਰੀ ਰੰਗੀ ਧਾਗੇ ਨਾਲ ਫੁੱਲਾਂ ਦੀ ਕਢਾਈ ਕਰਕੇ ਫੁਲਕਾਰੀ ਤਿਆਰ ਕਰਦੀ ਦੇਖ ਕੇ ਉਸ ਦਾ ਪ੍ਰੇਮੀ ਕਿਹੜਾ ਖੁਸ਼ ਥੀਂਦਾ ਏ ਤੇ ਇਹ ਗੀਤ ਗਾਉਂਦਾ ਹੈ, ਤੂੰ ਫੁਲਕਾਰੀ ਕੱਢਦੀ, ਫੁਲਕਾਰੀ ਕੱਢੇ ਸਾਡੀ ਜਾਨ। ਇਸ ਪੂਰੇ ਗੀਤ ਵਿੱਚ ਫੁਲਕਾਰੀ ਤੇ ਫੁਲਕਾਰੀ ਕਢੇਂਦੀ ਛੁਹੇਰ ਦੀ ਤਾਰੀਫ ਕੀਤੀ ਗਈ ਹੈ। ਆਓ ਸੁਣੇਂਦੇ ਹੈ ਬਲਕਾਰ ਸਿੱਧੂ ਦੀ ਆਵਾਜ਼ ਵਿੱਚ ਇਹ ਬਹੁਤ ਪਿਆਰਾ ਗੀਤ।

ਹੁਣੇ ਤੁਸੀਂ ਸੁਣਦੇ ਪਏ ਹਵੇ ਬਲਕਾਰ ਸਿੱਧੂ ਦਾ ਗਾਇਆ ਗੀਤ। ਤੇ ਹੁਣ ਪ੍ਰੋਗਰਾਮ ਦੇ ਅਖੀਰ ਵਿੱਚ ਗੱਲ ਕਰਦੇ ਹਾਂ ਕੁਝ ਗਾਵਣ ਨਚਾਵਣ ਦੀ, ਕਿਉਂਕਿ ਨੱਚਣ ਗਾਵਣ ਬਗੈਰ ਜਸ਼ਨ ਹੀ ਨਹੀਂ ਜ਼ਿੰਦਗੀ ਵੀ ਅਧੂਰੀ ਏ। ਸੱਚੀ ਖੁਸ਼ੀਆਂ ਭਰਾ ਗੀਤ ਹਾਂ ਕੁ ਸਕੂਨ ਦਿੰਦਾ ਹੈ ਕਿ ਨਾ। ਸਰਾਇਕੀ ਭੈਣਾਂ ਭਰਾਵਾਂ ਦਾ ਤਾਂ ਵਾਲਾ ਸੁਭਾਅ ਹੀ ਇਹੋ ਜਿਹਾ ਹੈ ਨੱਚਣ ਟੱਪਣ ਦਾ। ਸ਼ਾਦੀ ਵਾਲੇ ਘਰ ਵਿੱਚ ਤਾਂ ਛੂਹੇਰਾਂ ਬੋਛਣ ਖਿੰਡਾਈ ਚਫੇਰੋਂ ਘੁੰਮਦੀਆਂ ਨੱਚਦੀਆਂ ਨੇ, ਕਿਆ ਮਾਹੌਲ ਬਣ ਵੈਂਦਾ ਹੈ। ਤੇ ਆਓ ਵਾਲਾ ਸੁਣੇਂਦੇ ਹਾਂ ਹਰਭਜਨ ਮਾਨ ਦਾ ਗਾਇਆ ਗੀਤ। ਇਹ ਗੀਤ ਅਸਾਂ ਗਿੱਧਾ ਹੈ ਫਿਲਮ ਅਸਾਂ ਨੂੰ ਮਾਣ ਵਤਨਾ ਦਾ ਤੂੰ। ਮਜ਼ੇ ਚਾਓ।

ਅਸਾਂ ਨੂੰ ਮਾਣ ਵਤਨਾਂ ਦਾ। ਇਸ ਫਿਲਮ ਦਾ ਗੀਤ ਤੁਸੀਂ ਸੁਣਿਆ ਹੈ ਹਰਭਜਨ ਮਾਨ ਦੀ ਆਵਾਜ਼ ਵਿੱਚ। ਦਿਲ ਤਾਂ ਕਰੇਂਦਾ ਹੈ ਕਿ ਵਲਾ ਗੀਤ ਸੁਣੇਂਦੇ, ਗੱਲ ਨਾ ਕਰੇਂਦੇ, ਪਰ ਘੜੀ ਦੀਆਂ ਸੂਈਆਂ ਆਦੀਆਂ ਨੇ ਕਿ ਹੁਣ ਕੁਝ ਬਾਤਾਂ ਕੁਝ ਗੀਤ ਪ੍ਰੋਗਰਾਮ ਇੱਥੇ ਹੀ ਖਤਮ ਕਰੇਂਦੇ ਹਾਂ। ਹੁਣ ਆਪਣੇ ਮਿੱਤਰ ਹਰਜੀਤ ਕੌਰ ਕੋ ਇਜਾਜ਼ਤ ਦੇਵੋ ਪ੍ਰੋਗਰਾਮ ਅੱਗੋਂ ਵਧਾਵਣ ਦੀ।

ਬੂਈ ਬਾਂਠ ਬੇਲ ਬੇਲੜੀ ਉੱਡੀ ਘੈ ਮਾਨੇ ਬੰਤਲ ਸਾਰੂ ਮਾਰੀ ਗਹਿਲੀ ਬਾਤਾਂ ਸੁਣ ਸੁਣ ਸਿਣੀਆਂ ਸਿਆਣਾ ਸਿਆਣਾ ਸਾ ਬਰੇ ਓਂਕਾਰਾ ਨਾੜ ਲਾਵੇ ਸਰਕਣਾ ਸੁਨ ਸਾਟ ਰੇ ਮਿਸ ਸਣਕਾਰੇ ਮਾਨੇ ਕੇ ਦੇਖ ਗੋਭੀ ਕਿਤਨੀ ਗਲਗਲੀ ਹੋ ਗਈ ਤੇਰੀ ਈ ਬਾਤ ਪਰ ਸਰਕਣਾ ਸੁਨਸਾਟ ਰੇ ਮਿਸ ਸਣਕਾਰੇ ਮਾਨੇ ਕੇ ਦੇਖ ਗੋਭੀ ਕਿਤਨੀ ਗਲਗਲੀ ਹੋ ਗਈ ਤੇਰੀ ਆ ਬਾਤ ਪਰ ਜਵਾਨ ਜੰਟੀਆ ਕਈ ਜਾਣੇ ਸੁਤਿਆ ਸਾ ਜਾਗਿਆ ਹੋਏ ਬਰੂਂਟ ਖਰੂਂਟ ਸਾ ਅਚੇੜੇ ਪੁਰਾਣਾ ਕੋਈ ਜੇਰੜੀਓ ਘਾਸ ਗਾਲ ਲੇਵੇ ਬਾਤਾਂ ਰੋ ਬਿਲੋਵਣੋ ਸੋ ਮਾਰੇ ਸਾਥ ਹੈ ਅਰ ਬੇਰੜੀ ਬਾਂਕੀ ਬਾਂਕੀ ਜੋਵੇ ਜਾਣੇ ਕਿਣੀ ਰੀ ਬਾਟ ਮਾਰੀ ਬਾਤਾਂ ਮੈਂ ਬੋਝਾਰੀ ਬਦਣ ਲੱਗ ਜਾਵੇ ਹੈ ਚੋਟੀ ਬਾੜਰਾ ਗਲਕਾ ਗਹਿਲਾ ਸਾ ਖੜਿਆਈ ਫਾੜ ਦੇਵੇ ਮੁੰਡੋ ਮਾਰੇ ਸਾਮੀ ਆਕੜਾਂ ਰੀ ਫੁੱਲੀ ਫੁੱਲੀ ਨਹੀਂ ਸਮਾਵੇ ਦੋੜ ਫੂਲੀਓ ਮਨੀ ਮਨ ਬੀਨ ਬਣ ਜਾਵੇ ਬਰਾਤੀ ਬਣੇ ਬਥਵੇ ਰੇ ਮਥਵਾ ਅਜੀਬ ਚੜ ਜਾਵੇ ਹੈ ਰਿਣਕਤੋ ਸੋ ਰੋਈੜੋ ਹਾਂਸੇ ਛੇੜੇ ਤਾਨ ਜਾਂਟੀ ਖੁਦ ਮਾਏ ਖੋਈ ਦੇਖੋ ਲਗਾਇਆ ਰੱਖੇ ਕਾਨ ਉਦਾਸ ਖੇਤੀ ਪਾਂਗਰ ਜਾਵੇ ਉਦਾਸ ਖੇਤੀ ਪਾਂਗਰ ਜਾਵੇ ਸਾਂਭ ਲੇਵੇ ਸਿਰ ਆਖੋ ਸਰੋ ਰੋਹੀ ਰੀ ਰਾਹ ਮਨ ਰੇ ਰਾਗ ਮਾਏ ਰਾਗ ਮਿਲਾਵੇ ਹੈ ਰਗ ਰਗ ਨਾਚੇ ਹੈ ਕੁਦਰਤ ਰੀ ਮਾਰੇ ਅਸਵਾੜੇ ਪਸਵਾੜੇ ਲੋਗ ਕਵੇ ਕਈ ਨੇ ਬਾਤ ਬਹੁਤ ਆਵੇ ਲੋਗ ਕਵੇ ਕਈ ਨੇ ਬਾਤ ਬਹੁਤ ਆਵੇ ਕਵਿਤਾ ਇੱਕ ਅਲਗ ਮਿਜ਼ਾਜਗੀ ਔਰ ਸੁਣਾਓ ਜੇਰਣੀਏ ਆਹ ਕੋਨੀ ਸੋਚੀ ਕਦੀ ਆਪਣੋ ਪ੍ਰੀਵੀਅਸ ਕੋ ਬਦਲਣ ਲੱਗ ਰਹੀ ਹੈ ਇੰਗ ਮਾਂ ਆਪਣੀ ਜਿਹੀ ਚੀਜ਼ਾਂ ਇੰਗਰਗੀ ਵੇ ਧੀਰੇ ਧੀਰੇ ਕਰਕੇ ਖਤਮ ਹੋਣ ਲੱਗ ਰਹੀ ਹੈ ਜੇਰਣੀਏ ਆਹ ਕੋਨੀ ਸੋਚੀ ਕਦੀ ਸੁਪਨੋ ਹੀ ਕੋਨੀ ਆਇਓ ਜਾਬੋ ਬਿਲੋਵਣੇ ਮੈਂ ਤੋ ਜੁਗਾਂ ਰਹੋ ਕਦੀ ਕੋਈ ਲੁਗਾਈ ਅਰ ਘਰਦਣੀ ਤਕਾਤੀ ਕਦੀ ਕੋਈ ਲੁਗਾਈ ਅਰ ਘਰਦਣੀ ਤਕਾਤੀ ਜੇਂਗਰੀ ਜਿਆ ਜੇਰਣੀਏ ਸਿਉ ਜੇਰਣੀਏ ਆ ਕੋਨੀ ਸੋਚੀ ਕਦੀ ਸੁਪਨੋ ਹੀ ਕੋਨੀ ਆਇਓ ਜਾਬੋ ਬਿਲੋਵਣੇ ਮੈਂ ਜੁਗਾਂ ਰਹੋ ਕਦੀ ਕੋਈ ਲੁਗਾਈ ਅਰ ਘਰਦਣੀ ਤਕਾਤੀ ਜੇਂਗਰੀ ਜਿਆ ਜੇਰਣੀਏ ਸਿਉ ਬਖਾਰੀ ਮਾਏ ਪਗ ਰੋਪਿਆ ਬਾਖੜੀ ਬੈਡ ਕਿਰੇ ਵਿਆਵਣ ਰਾ ਦਿਨ ਆਂਗਲੀਆਂ ਮਾਥੇ ਗਿਣਤੋ ਜੇਰਣੋ ਚੂੰਟੀਓ ਚਾਠ ਤੋ ਮੰਨੀ ਮਨ ਪਣਕੜ ਸੁਦੋ ਕਾਦੇ ਮਾਏ ਦਸੇੜੋ ਬੇਲਰੋ ਨਾਲ ਖੋ ਪਕੜਿਆ ਗਮਲੇ ਮਾਏ ਖੜਿਓ ਹੈ ਵੋ ਘਰ ਨੇ ਆਂਸੂ ਟਲਕਾਰ ਬੋਲਿਓ ਮਦਾਣੀ ਰਾਖ ਪਣ ਮੇਰੀ ਰਾਂਦ ਨਾ ਕਾਟ ਮੈਂ ਕੀ ਕਾਮ ਉਡਾ ਦੇ ਕਰ ਲੈ ਸੂ ਮਨ ਘਰ ਸੂ ਨਾ ਕਾਟ ਮਨ ਘਰ ਸੂ ਨਾ ਕਾਟ ਔਰ ਦੋਸਤੋ ਇਹ ਕਾਵਿ ਪਾਠ ਗਏ ਅੰਤ ਗਏ ਮਾਂ ਇੱਕ ਅਲੱਗ ਤਰੀਕੇ ਦੀ ਕਵਿਤਾ ਆਪਣੇ ਔਰ ਸੁਣਾ ਰਿਹਾ ਹੂੰ ਨੂਹੋ ਗਾਮ ਹੈ ਉਹ ਬਦਲ ਤੋ ਗਾਮ ਨੂਹੋ ਗਾਮ ਹੈ ਉਹ ਘੂਗਰੀ ਸਾਰੂ ਜੋਲੀ ਕੋ ਨਹੀਂ ਮਾਂਡੇ ਨਾ ਦੱਕਾ ਦੇਰ ਦੋਬਾ ਨੂਹੋ ਗਾਮ ਹੈ ਉਹ ਘੂਗਰੀ ਸਾਰੂ ਜੋਲੀ ਕੋ ਨਹੀਂ ਮਾਂਡੇ ਨਾ ਦੱਕਾ ਦੇਰ ਦੋਬਾ ਕੁਰਕਰਾਂ ਰੋ ਕੁਚੀਲੋ ਖਾਇੜੋ ਕੁਤੀਓ ਸੋ ਮੂੰਹ ਲਟਕਾਇਆ ਜੋਵੇ ਲੁਗਾਈਆਂ ਕਾਨੀ ਬਸ ਲੁਗਾਈਆਂ ਰੋ ਉਹ ਗਾਉਂ ਤੋ ਝੂਲਰੋ ਈ ਮਾਖਰ ਬੂਬੜੀ ਮਾਰਤਾ ਸਾ ਲੋਕ ਗੀਤ ਬੋਖਰੜਾ ਪਾੜੇ ਕੂੜੇ ਲੱਗ ਗਿਆ ਆਂਗਣੇ ਕਾਨੀ ਜੋਵੇ ਹੈ ਘਰ ਨੇ ਟੁਕਰ ਟੁਕਰ ਬਾ ਦੀਠ ਕੋਈ ਬਿਰਲੋ ਹੀ ਦੇਖ ਸਕੇ ਬਾ ਦੀਠ ਕੋਈ ਬਿਰਲੋ ਹੀ ਦੇਖ ਸਕੇ ਹੈ ਲੋਕ ਗੀਤਾਂ ਰਾ ਆਂਸੂ ਪੂੰਛਣ ਸਿਉਂ ਨਟਿਓ ਖੜਿਓ ਹੈ ਗਾਮ ਲੋਕ ਗੀਤਾਂ ਰਾ ਆਂਸੂ ਪੂੰਛਣ ਸਿਉਂ ਨਟਿਓ ਖੜਿਓ ਹੈ ਗਾਮ ਭਲਾ ਹੀ ਨਟੋ ਪਣ ਇਆਂ ਡਾਂਗਾਂ ਸਿਉਂ ਕੂਟ ਗੇ ਅਧ ਮਰਿਓ ਕਰ ਗੇ ਮਰੜੇ ਕੁਤੀਏ ਸੋ ਤੋ ਨਾ ਫੈਂਕੋ ਲੋਕ ਗੀਤ ਕਹਿਵੇ ਜਾਣੇ ਮਨੇ ਓਲੇ ਓਲੇ ਟੋਰ ਗੇ ਟਿਪਾ ਦਿਓ ਬਲਾਈ ਗਾਮ ਸੂ ਚੜਾ ਦਿਓ ਰੋਈਆਂ ਬੁੱਢੇ ਖਾਗੜਰੀ ਭਾਂਤ ਪਣ ਆਹ ਬਾਤ ਠੀਕ ਕੋਨੀ ਗਾਮ ਤੇਰੀ ਕਹਿ ਦੇ ਦਿਓ ਕਾਟਣਾਰਾ ਨੇ ਪਣ ਆਹ ਬਾਤ ਠੀਕ ਕੋਨੀ ਗਾਮ ਤੇਰੀ ਕਹਿ ਦੇ ਦਿਓ ਕਾਟਣ ਵਾਲਾ ਨੇ ਲੋਕ ਗੀਤ ਕੂਕੇ ਆ ਜਾਣੇ ਲੋਕ ਗੀਤ ਕੂਕੇ ਆ ਜਾਣੇ ਔਰ ਇੱਕ ਕਵਿਤਾ ਅੰਤ ਮੈਂ ਆਪਣੇ ਔਰ ਸੁਣਾ ਰਿਹਾ ਹੂੰ ਔਰ ਵੀ ਕਵਿਤਾ ਗਏ ਮਾਂ ਇੱਕ ਦਰਦ ਹੈ ਇੱਕ ਪੀੜ ਹੈ ਰਾਜਸਥਾਨੀ ਕਵਿਤਾ ਪਾਠ ਗਏ ਮਾਂ ਬਾਬੋ ਮਾਰੇ ਕਾਮ ਨੇ ਕੋਈ ਕਾਮ ਨਹੀਂ ਮਾਨੇ ਬਾਬੋ ਮਾਰੇ ਈ ਕਾਮ ਨੇ ਕੋਈ ਕਾਮ ਨਹੀਂ ਮਾਨੇ ਬਾਨੇ ਕੀਕਰ ਸਮਝਾਉਂ ਕਹਿ ਫਕਤ ਰੋਈ ਮਾਏ ਆਖੇ ਦਿਨ ਪਚਣੋ ਹੀ ਕਾਮ ਕੋਨੀ ਹੋਵੇ ਬਾਬੋ ਮਾਰੇ ਈ ਕਾਮ ਨੇ ਕੋਈ ਕਾਮ ਨਹੀਂ ਮਾਨੇ ਬਾਨੇ ਕੀਕਰ ਸਮਝਾਉਂ ਕਹਿ ਫਕਤ ਰੋਈ ਮਾਏ ਆਖੇ ਦਿਨ ਪਚਣੋ ਹੀ ਕਾਮ ਕੋਨੀ ਹੋਵੇ ਸਮਝ ਰਹਿ ਸਾਥ ਹੈ ਖਾਲੀ ਬੈਠਣੋ ਨਾ ਸਮਝੀ ਮਾਏ ਲੱਕੜ ਪਾੜਨ ਸਿਉਂ ਚੋਖੋ ਕਾਮ ਹੋਵੇ ਲੱਕੜ ਪਾੜਨ ਸਿਉਂ ਚੋਖੋ ਕਾਮ ਹੋਵੇ ਇਹ ਕਵਿਤਾ ਔਰ ਬੀਰੀ ਦੋ ਦੁਨੀਆਂ ਹੀ ਨਿੱਜੂ ਅਰ ਸਮਾਜੂ